ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਸਰੋਤਿਓ, ਅੱਜ ਅਸੀਂ ਤੁਹਾਨੂੰ ਸੁਨੀਲ ਕੁਮਾਰ ਦੀ ਇੱਕ ਵਾਰਤਾ ਸੁਣਵਾਵਾਂਗੇ, ਸੋਸ਼ਲ ਮੀਡੀਆ ਅਤੇ ਸਮਾਜਿਕ ਰਿਸ਼ਤੇ। ਤੇ ਨਾਲ ਹੀ ਅੱਜ ਅਸੀਂ ਤੁਹਾਨੂੰ ਇੱਕ ਆਵਾਜ਼ 'ਚ ਆਸ਼ਾ ਭੋਸਲੇ ਦੇ ਗਾਏ ਗੀਤ ਸੁਣਵਾਵਾਂਗੇ ਤੇ ਨਾਲ ਨਾਲ ਆਸ਼ਾ ਭੋਸਲੇ ਦੀ ਜ਼ਿੰਦਗੀ ਤੇ ਗਾਇਕੀ ਬਾਰੇ ਵੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਸੀਂ ਪ੍ਰੋਗਰਾਮ ਅਖੀਰ ਤੱਕ ਸੁਣਦੇ ਰਹਿਣਾ, ਪਰ ਪਹਿਲਾਂ ਕੁਝ ਗੱਲਾਂ ਸਿਹਤਮੰਦ ਜੀਵਨ ਸ਼ੈਲੀ ਬਾਰੇ ਕਰਦੇ ਹਾਂ। ਸਿਹਤਮੰਦ ਜੀਵਨ ਸ਼ੈਲੀ ਦਾ ਮਤਲਬ ਹੈ ਸਿਹਤਮੰਦ ਆਦਤਾਂ ਅਪਣਾਉਣਾ, ਤਾਂ ਕਿ ਬਿਮਾਰੀਆਂ ਤੋਂ ਦੂਰ ਰਹਿ ਕੇ ਨਿਰੋਗੀ ਕਾਇਆ ਦੇ ਮਾਲਕ ਬਣੀਏ। ਜਿਨ੍ਹਾਂ ਨੂੰ ਬਿਮਾਰੀ ਹੈ ਉਹ ਵੀ ਸਿਹਤਮੰਦ ਜੀਵਨ ਸ਼ੈਲੀ

0: ਅਪਣਾ ਕੇ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਨੇ। ਸਿਹਤਮੰਦ ਸਰੀਰ, ਚੰਗੀ ਖੁਰਾਕ, ਸਰੀਰਕ ਗਤੀਵਿਧੀਆਂ ਮਨੁੱਖ ਦੀ ਸੰਪੂਰਨ ਸਿਹਤ ਤੇ ਕਲਿਆਣ ਲਈ ਜ਼ਰੂਰੀ ਅਤੇ ਵਡਮੁੱਲੀ ਦੇਣ ਹੈ। ਇਹਦੇ ਵਾਸਤੇ ਨਿੱਕੀਆਂ ਨਿੱਕੀਆਂ ਗੱਲਾਂ ਹਨ ਜਿਨ੍ਹਾਂ ਤੇ ਅਮਲ ਕਰਕੇ ਸਿਹਤ ਨਿਰੋਈ ਰੱਖੀ ਜਾ ਸਕਦੀ ਹੈ। ਪਹਿਲਾਂ ਤਾਂ ਖਾਣ ਪੀਣ ਤੇ ਧਿਆਨ ਦਿਓ। ਕੁਲਚੇ, ਮੋਮੋਸ, ਪੈਟੀਜ਼ ਛੱਡ ਕੇ ਘਰ ਦਾ ਬਣਿਆ ਤਾਜ਼ਾ ਖਾਣਾ ਖਾਓ, ਸਮੇਂ ਤੇ ਖਾਓ, ਜਿੰਨੀ ਭੁੱਖ ਹੋਵੇ ਉਨਾ ਖਾਓ। ਕੋਲਡ ਡਰਿੰਕਸ ਦੀ ਥਾਂ ਤੇ ਦੇਸੀ ਪੇ ਪਦਾਰਥ ਲਓ। ਖਾਣਾ ਸੰਤੁਲਿਤ ਖਾਓ ਜਿਨ੍ਹਾਂ 'ਚ ਸਾਰੇ ਵਿਟਾਮਿਨਸ, ਕਾਰਬੋਹਾਈਡਰੇਟਸ, ਪ੍ਰੋਟੀਨ, ਕੈਲਸ਼ੀਅਮ, ਆਇਰਨ, ਹਰ ਪੋਸ਼ਕ ਤੱਤ ਮੌਜੂਦ ਹੋਵੇ। ਭੋਜਨ ਜ਼ਿਆਦਾ ਮਸਾਲੇਦਾਰ ਤੇ ਵਧੇਰੇ ਘਿਓ ਵਾਲਾ ਨਾ ਹੋਵੇ। ਬੇਮੌਸਮੀ ਖਾਦ ਪਦਾਰਥ ਨਾ ਖਾ ਕੇ ਮੌਸਮ ਦੀ ਸਬਜ਼ੀ, ਫਲ, ਸੁੱਕੇ ਮੇਵੇ, ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਭਰਪੂਰ ਖਾਓ। ਇਸ ਤਰ੍ਹਾਂ ਦਾ ਖਾਣਾ ਡਾਇਬੀਟੀਜ਼, ਦਿਲ ਦੇ ਰੋਗ, ਬਲੱਡ ਪ੍ਰੈਸ਼ਰ ਆਦਿ ਰੋਗਾਂ ਤੋਂ ਦੂਰ ਰੱਖਦਾ ਹੈ ਤੇ ਕਿਡਨੀ, ਲੀਵਰ, ਆਂਦਰਾਂ, ਫੇਫੜੇ ਸਾਰੇ ਅੰਦਰੂਨੀ ਅੰਗ ਸਹੀ ਕੰਮ ਕਰਦੇ ਨੇ ਤੇ ਤਾਕਤ ਬਣੀ ਰਹਿੰਦੀ ਹੈ। ਦੂਜਾ, ਰੋਜ਼ਾਨਾ ਕਸਰਤ ਕਰਨਾ ਜ਼ਰੂਰੀ ਹੈ। ਯੋਗਾ, ਹਲਕੀ ਐਕਸਰਸਾਈਜ਼ ਤੋਂ ਇਲਾਵਾ ਰੋਜ਼ਾਨਾ ਡਾਂਸ ਕਰਨਾ, ਐਰੋਬਿਕਸ, ਪੈਦਲ ਚੱਲਣਾ, ਦੌੜ ਲਾਉਣਾ, ਤੈਰਨਾ, ਇਹ ਚੰਗੀਆਂ ਕਸਰਤਾਂ ਨੇ। ਚੰਗੀ ਨੀਂਦ ਲੈਣਾ ਵੀ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ। ਫਿਰ ਅੱਜ ਕੱਲ੍ਹ ਜਿਹਨੂੰ ਵੇਖੋ ਮਾਨਸਿਕ ਤਣਾਅ ਨਾਲ ਘਿਰਿਆ ਏ। ਮੈਡੀਟੇਸ਼ਨ, ਕਸਰਤ, ਲੰਮੇ ਸਾਹ ਲੈਣਾ, ਆਰਾਮ ਕਰਨਾ ਆਦਿ ਵੀ ਤਣਾਅ ਨੂੰ ਦੂਰ ਕਰਦਾ ਏ। ਜ਼ਿਆਦਾ ਦਵਾਈਆਂ ਵੀ ਨਹੀਂ ਖਾਣੀਆਂ ਚਾਹੀਦੀਆਂ। ਨਸ਼ੇ ਤੋਂ ਦੂਰ ਰਹਿਣਾ ਤਾਂ ਲਾਜ਼ਮੀ ਏ। ਅਖੀਰ ਚ ਇਹੀ ਕਹਾਂਗੇ ਕਿ ਸਿਹਤਮੰਦ ਰਹਿਣਾ ਕੌਣ ਨਹੀਂ ਚਾਹੁੰਦਾ, ਪਰ ਚੰਗੀ ਨਰੋਈ ਸਿਹਤ ਰੱਖਣ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਲੋੜ ਏ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ, ਸੋਸ਼ਲ ਮੀਡੀਆ ਅਤੇ ਸਮਾਜਿਕ ਰਿਸ਼ਤੇ। ਵਾਰਤਾਕਾਰ ਨੇ ਸੁਨੀਲ ਕੁਮਾਰ।
1: ਅਸੀਂ ਇੱਕ ਅਜਿਹੇ ਦੌਰ ਵਿੱਚ ਵਿਚਰ ਰਹੇ ਹਾਂ ਜਿੱਥੇ ਤਕਨਾਲੋਜੀ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ। ਖਾਸ ਕਰਕੇ ਸੋਸ਼ਲ ਮੀਡੀਆ ਨੇ ਸਾਡੇ ਸੰਚਾਰ ਦੇ ਢੰਗ, ਰਿਸ਼ਤਿਆਂ ਦੀ ਬਣਤਰ ਅਤੇ ਸਮਾਜਿਕ ਜੀਵਨ ਦੇ ਤਰੀਕੇ ਨੂੰ ਬੁਨਿਆਦੀ ਤੌਰ 'ਤੇ ਬਦਲ ਕੇ ਰੱਖ ਦਿੱਤਾ ਹੈ। ਸਸਤੇ ਅਤੇ ਸੌਖਿਆਂ ਇੰਟਰਨੈੱਟ ਦੀ ਉਪਲਬਧਤਾ ਕਾਰਨ ਅੱਜ ਕੱਲ੍ਹ ਹਰ ਵਿਅਕਤੀ ਆਪਣੇ ਮੋਬਾਈਲ ਫੋਨ ਰਾਹੀਂ ਸੰਸਾਰ ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ ਸਿਰਫ ਸੰਚਾਰ ਦਾ ਸਾਧਨ ਨਹੀਂ, ਸਗੋਂ ਇਹ ਸਾਡੀ ਸੋਚ, ਵਿਹਾਰ ਅਤੇ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਅੱਜ ਲੋਕ ਇੱਕ ਦੂਜੇ ਨਾਲ ਹਜ਼ਾਰਾਂ ਲੱਖਾਂ ਮੀਲਾਂ ਦੀਆਂ ਭੂਗੋਲਿਕ ਦੂਰੀਆਂ ਦੇ ਬਾਵਜੂਦ ਜੁੜੇ ਰਹਿੰਦੇ ਹਨ, ਆਪਣੇ ਵਿਚਾਰ ਸਾਂਝੇ ਕਰਦੇ ਹਨ ਅਤੇ ਸਮਾਜਿਕ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਹਨ। ਪਰ ਸਵਾਲ ਇਹ ਹੈ ਕਿ ਇਹ ਤਬਦੀਲੀ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰ ਰਹੀ ਹੈ ਜਾਂ ਕਮਜ਼ੋਰ? ਆਧੁਨਿਕ ਯੁੱਗ ਵਿੱਚ ਤਕਨਾਲੋਜੀ ਨੇ ਮਨੁੱਖ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਖਾਸ ਕਰਕੇ ਸੋਸ਼ਲ ਮੀਡੀਆ ਨੇ ਸਾਡੇ ਜੀਵਨ ਦੇ ਢੰਗ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਤਕਨਾਲੋਜੀ ਇੱਕ ਚੰਗਾ ਨੌਕਰ ਹੈ ਪਰ ਮਾੜਾ ਮਾਲਕ, ਇਹ ਕਹਾਵਤ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਸੋਸ਼ਲ ਮੀਡੀਆ ਅਧੀਨ ਕਈ ਡਿਜੀਟਲ ਪਲੇਟਫਾਰਮ ਹਨ ਜਿੱਥੇ ਲੋਕ ਆਪਣੀ ਜਾਣਕਾਰੀ, ਵਿਚਾਰ ਅਤੇ ਭਾਵਨਾਵਾਂ ਸਾਂਝੀਆਂ ਕਰਦੇ ਹਨ। ਇਹ ਲੋਕਾਂ ਨੂੰ ਇੱਕ ਦੂਜੇ ਨਾਲ ਜੁੜਨ ਦਾ ਮੌਕਾ ਦਿੰਦਾ ਹੈ। ਇਹਨਾਂ ਡਿਜੀਟਲ ਮੰਚਾਂ ਵਿੱਚ ਮੁੱਖ ਤੌਰ 'ਤੇ ਸੋਸ਼ਲ ਨੈੱਟਵਰਕਿੰਗ ਐਪਸ, ਮੈਸੇਜਿੰਗ ਐਪਸ, ਫੋਟੋ ਵੀਡੀਓ ਸ਼ੇਅਰਿੰਗ ਐਪਸ, ਮਾਈਕਰੋ ਬਲੌਗਿੰਗ ਆਦਿ ਸ਼ਾਮਲ ਹਨ। ਜੇ ਅਸੀਂ ਸੋਸ਼ਲ ਮੀਡੀਆ ਦੇ ਸਕਾਰਾਤਮਕ ਪੱਖ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਨੇ ਸੰਚਾਰ ਨੂੰ ਤੇਜ਼ ਅਤੇ ਆਸਾਨ ਬਣਾਇਆ ਹੈ। ਪਹਿਲਾਂ ਲੋਕ ਜਿੱਥੇ ਦੂਰ ਬੈਠੇ ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਨ ਅਤੇ ਸੂਚਨਾ ਦੇ ਆਦਾਨ ਪ੍ਰਦਾਨ ਕਰਨ ਲਈ ਚਿੱਠੀਆਂ ਜਾਂ ਕਾਸਦਾਂ ਉੱਪਰ ਨਿਰਭਰ ਹੁੰਦੇ ਸਨ, ਜਿਸ ਵਿੱਚ ਬਹੁਤ ਸਮਾਂ ਲੱਗਦਾ ਸੀ। ਅੱਜ ਕੱਲ੍ਹ ਸਕਿੰਟਾਂ ਵਿੱਚ ਨਾ ਕੇਵਲ ਗੱਲਬਾਤ ਬਲਕਿ ਵੀਡੀਓ ਕਾਨਫਰੰਸਾਂ ਰਾਹੀਂ ਆਪਣੇ ਪਰਿਵਾਰ ਦੇ ਜੀਆਂ ਨਾਲ ਜਾਂ ਆਪਣੇ ਪੇਸ਼ੇਵਰ ਜੀਵਨ ਵਿੱਚ ਆਪਣੇ ਅਫਸਰਾਂ, ਸਾਥੀ ਕਰਮਚਾਰੀਆਂ ਅਤੇ ਗਾਹਕਾਂ ਨਾਲ ਗੱਲਬਾਤ ਅਤੇ ਸੂਚਨਾ ਦਾ ਆਦਾਨ ਪ੍ਰਦਾਨ ਕਰਨਾ ਸੰਭਵ ਹੈ। ਸੋਸ਼ਲ ਮੀਡੀਆ ਭ੍ਰਿਸ਼ਟਾਚਾਰ, ਧੱਕੇਸ਼ਾਹੀ, ਜਬਰ ਜਨਾਹ ਵਰਗੇ ਅਪਰਾਧਾਂ ਤੋਂ ਵੀ ਬਚਣ ਬਚਾਉਣ ਵਿੱਚ ਸਮਾਜ ਦੀ ਮਦਦ ਕਰਦਾ ਹੈ। ਖਾਲੀ ਸਮੇਂ ਵਿੱਚ ਤੁਸੀਂ ਦੁਨੀਆ ਦੇ ਕਿਸੇ ਵੀ ਖੇਤਰ ਦੇ ਰਹਿਣ ਸਹਿਣ, ਭਾਸ਼ਾ, ਸੱਭਿਆਚਾਰ ਸੰਬੰਧੀ ਜਾਣਕਾਰੀ ਹਾਸਲ ਕਰਕੇ ਆਪਣੇ ਸਮੇਂ ਦਾ ਸਦਉਪਯੋਗ ਕਰ ਸਕਦੇ ਹੋ ਅਤੇ ਆਪਣਾ ਸਮਾਜਿਕ ਦਾਇਰਾ ਵਧਾ ਸਕਦੇ ਹੋ। ਸੋਸ਼ਲ ਮੀਡੀਆ ਨਾਲ ਨਾ ਸਿਰਫ ਪੁਰਾਣੇ ਰਿਸ਼ਤੇ ਦੁਬਾਰਾ ਜੁੜਦੇ ਹਨ, ਸਗੋਂ ਨਵੇਂ ਸੰਪਰਕ ਵੀ ਬਣਦੇ ਹਨ। ਵਿਦਿਆਰਥੀ, ਪੇਸ਼ੇਵਰ ਅਤੇ ਵੱਖ ਵੱਖ ਖੇਤਰਾਂ ਦੇ ਮਾਹਰ ਲੋਕ ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਕਰਦੇ ਹਨ, ਇੱਕ ਦੂਜੇ ਤੋਂ ਸਿੱਖਦੇ ਹਨ ਅਤੇ ਆਪਣੇ ਗਿਆਨ ਦੇ ਘੇਰੇ ਨੂੰ ਵਿਸ਼ਾਲ ਕਰਦੇ ਹਨ, ਜਿਸ ਨਾਲ ਮੈਡੀਕਲ, ਸਿੱਖਿਆ, ਤਕਨੀਕ ਅਤੇ ਸਿਆਸਤ ਦੇ ਖੇਤਰ ਵਿੱਚ ਜਾਣਕਾਰੀ ਸਾਂਝੀ ਕਰਕੇ ਇੱਕ ਖਿੱਤੇ ਵਿੱਚ ਹੋਇਆ ਵਿਕਾਸ ਬੜੇ ਹੀ ਘੱਟ ਸਮੇਂ ਵਿੱਚ ਸੰਸਾਰ ਦੇ ਹਰ ਕੋਨੇ ਵਿੱਚ ਪਹੁੰਚ ਸਕਦਾ ਹੈ ਅਤੇ ਕਲਿਆਣਕਾਰੀ ਵੀ ਸਾਬਤ ਹੁੰਦਾ ਹੈ। ਸੋਸ਼ਲ ਮੀਡੀਆ ਅਨੇਕਾਂ ਅਜਿਹੇ ਮੰਚ ਉਪਲਬਧ ਕਰਵਾਉਂਦਾ ਹੈ ਜਿੱਥੇ ਹਰ ਬੰਦਾ ਆਪਣੀ ਰਾਏ ਪ੍ਰਗਟ ਕਰ ਸਕਦਾ ਹੈ। ਕਲਾਕਾਰ, ਲੇਖਕ ਅਤੇ ਵਿਦਿਆਰਥੀ ਆਪਣੀ ਪ੍ਰਤਿਭਾ ਨੂੰ ਦੁਨੀਆ ਦੇ ਸਾਹਮਣੇ ਰੱਖ ਸਕਦੇ ਹਨ

0: ਇਸਤੇਮਾਲ ਕਰਕੇ ਰੁਜ਼ਗਾਰ ਚਲਾ ਸਕਦੇ ਹਨ ਅਤੇ ਨਾਲ ਹੀ ਆਪਣਾ ਸਮਾਜਿਕ ਦਾਇਰਾ ਵਿਸ਼ਾਲ ਕਰ ਸਕਦੇ ਹਨ। ਸਮਾਜਿਕ ਜਾਗਰੂਕਤਾ ਵਧਾਉਣ ਵਿੱਚ ਵੀ ਸੋਸ਼ਲ ਮੀਡੀਆ ਦੀ ਵੱਡੀ ਭੂਮਿਕਾ ਹੈ। ਕਈ ਸਮਾਜਿਕ ਮੁਹਿੰਮਾਂ ਸਿਹਤ ਸੰਬੰਧੀ ਜਾਣਕਾਰੀਆਂ ਅਤੇ ਸਿੱਖਿਆ ਨਾਲ ਜੁੜੀਆਂ ਗੱਲਾਂ ਨੂੰ ਵੱਡੇ ਪੱਧਰ 'ਤੇ ਫੈਲਾਉਣ ਵਿੱਚ ਵੀ ਸੋਸ਼ਲ ਮੀਡੀਆ ਵੱਡੀ ਭੂਮਿਕਾ ਅਦਾ ਕਰਦਾ ਹੈ। ਸੋਸ਼ਲ ਮੀਡੀਆ ਸਮਾਜਿਕ ਮੁੱਦਿਆਂ 'ਤੇ ਜਾਗਰੂਕਤਾ ਫੈਲਾਉਣ ਵਿੱਚ ਰੋਲ ਅਦਾ ਕਰਦਾ ਹੈ, ਜਿਵੇਂ ਕਿ ਵਾਤਾਵਰਣ ਸੁਰੱਖਿਆ, ਸਿਹਤ ਅਤੇ ਸਿੱਖਿਆ ਆਦਿ। ਅਸੀਂ ਜਾਣਦੇ ਹਾਂ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉਸਦੀ ਖੁਸ਼ੀ ਅਤੇ ਤਰੱਕੀ ਕਾਫ਼ੀ ਹੱਦ ਤੱਕ ਉਸਦੇ ਰਿਸ਼ਤਿਆਂ 'ਤੇ ਨਿਰਭਰ ਕਰਦੀ ਹੈ। ਪਰਿਵਾਰ, ਦੋਸਤ, ਰਿਸ਼ਤੇਦਾਰ ਅਤੇ ਸਹਿਕਰਮੀ, ਇਹ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ। ਜਿੱਥੇ ਸੋਸ਼ਲ ਮੀਡੀਆ ਨੇ ਸਾਰੇ ਸੰਸਾਰ ਨੂੰ ਗਲੋਬਲ ਪਿੰਡ ਬਣਾ ਕੇ ਰੱਖ ਦਿੱਤਾ ਹੈ ਅਤੇ ਲੋਕਾਂ ਨੂੰ ਆਪਸ ਵਿੱਚ ਜੋੜ ਦਿੱਤਾ ਹੈ, ਉੱਥੇ ਇਸ ਦਾ ਮਾੜਾ ਪੱਖ ਇਹ ਹੈ ਕਿ ਇਸ ਦਾ ਹੱਦੋਂ ਵੱਧ ਇਸਤੇਮਾਲ ਅਸਲੀ ਜ਼ਿੰਦਗੀ ਵਿੱਚ ਰਿਸ਼ਤਿਆਂ ਵਿੱਚ ਦੂਰੀ ਵੀ ਪੈਦਾ ਕਰ ਰਿਹਾ ਹੈ। ਅੱਜ ਕੱਲ੍ਹ ਅਸੀਂ ਅਕਸਰ ਵੇਖਦੇ ਹਾਂ ਕਿ ਇੱਕ ਹੀ ਘਰ ਵਿੱਚ ਬੈਠੇ ਲੋਕ ਆਪਣੇ ਆਪਣੇ ਮੋਬਾਈਲ ਫੋਨਾਂ ਵਿੱਚ ਰੁੱਝੇ ਰਹਿੰਦੇ ਹਨ। ਪਰਿਵਾਰਕ ਗੱਲਬਾਤ ਘੱਟ ਹੋ ਰਹੀ ਹੈ। ਮਾਂ ਪਿਓ, ਦਾਦਾ ਦਾਦੀ ਅਤੇ ਬੱਚਿਆਂ ਵਿਚਕਾਰ ਆਪਸੀ ਗੱਲਬਾਤ ਅਤੇ ਲਗਾਓ ਘਟਣ ਨਾਲ ਭਾਵਨਾਤਮਕ ਦੂਰੀ ਵੱਧਦੀ ਜਾ ਰਹੀ ਹੈ। ਰਾਤ ਨੂੰ ਇੱਕ ਛੱਤ ਉੱਤੇ ਇਕੱਠਿਆਂ ਸੌਣਾ, ਬਾਤਾਂ ਪਾਉਣੀਆਂ, ਕਹਾਣੀਆਂ ਸੁਣਨ ਸੁਣਾਉਣ ਦਾ ਦੌਰ ਤਾਂ ਬਹੁਤ ਪਿੱਛੇ ਛੱਡ ਆਏ ਹਾਂ। ਖਾਸ ਕਰਕੇ ਮਹਾਨਗਰਾਂ ਵਿੱਚ ਸਮੇਂ ਦਾ ਵੱਡਾ ਹਿੱਸਾ ਮਾਪਿਆਂ ਲਈ ਰੋਜ਼ੀ ਰੋਟੀ ਦੇ ਜੁਗਾੜ ਵਿੱਚ ਰੁੱਝੇ ਰਹਿਣਾ ਅਤੇ ਬੱਚਿਆਂ ਦਾ ਪੜ੍ਹਾਈ ਲਿਖਾਈ ਦਾ ਜ਼ੋਰ ਅਤੇ ਬਾਕੀ ਕਸਰ ਸੋਸ਼ਲ ਮੀਡੀਆ ਨੇ ਪੂਰੀ ਕਰ ਦਿੱਤੀ ਹੈ। ਨਤੀਜਨ ਹੁਣ ਤਾਂ ਹਾਲਾਤ ਇਹ ਹਨ ਕਿ ਇੱਕ ਘਰ ਵਿੱਚ ਇੱਕ ਛੱਤ ਹੇਠ ਰਹਿੰਦੇ ਹੋਏ ਵੀ ਪਰਿਵਾਰ ਦੇ ਜੀਆਂ ਦੀ ਕਈ ਕਈ ਦਿਨ ਤੱਕ ਆਪਸ ਵਿੱਚ ਗੱਲਬਾਤ ਨਹੀਂ ਹੁੰਦੀ, ਜਿਸ ਦੇ ਨਾਲ ਹੀ ਵਰਚੁਅਲ ਸੰਪਰਕ ਅਸਲੀ ਰਿਸ਼ਤਿਆਂ ਦੀ ਥਾਂ ਨਹੀਂ ਲੈ ਸਕਦੇ। ਮਨੁੱਖੀ ਰਿਸ਼ਤਿਆਂ ਦੀ ਨੇੜਤਾ, ਗਹਿਰਾਈ, ਭਾਵਨਾਵਾਂ ਅਤੇ ਸਮਝ ਸਿਰਫ ਸਾਹਮਣੇ ਬੈਠ ਕੇ ਗੱਲਬਾਤ ਕਰਨ ਨਾਲ ਹੀ ਪੂਰੀ ਤਰ੍ਹਾਂ ਵਿਕਸਿਤ ਹੁੰਦੀ ਹੈ। ਸੋਸ਼ਲ ਮੀਡੀਆ ਦਾ ਇੱਕ ਮਾੜਾ ਪ੍ਰਭਾਵ ਇਹ ਵੀ ਹੈ ਕਿ ਨੌਜਵਾਨ ਅਕਸਰ ਆਪਣੇ ਜੀਵਨ ਦੀ ਤੁਲਨਾ ਦੂਜਿਆਂ ਨਾਲ ਕਰਨ ਲੱਗ ਪੈਂਦੇ ਹਨ। ਲੋਕ ਆਪਣੀ ਜ਼ਿੰਦਗੀ ਦੇ ਸਿਰਫ ਚੰਗੇ ਪਲਾਂ ਨੂੰ ਬਣਾ ਸਵਾਰ ਕੇ ਸਾਂਝਾ ਕਰਦੇ ਹਨ, ਜਿਸ ਨਾਲ ਵੇਖਣ ਵਾਲਿਆਂ ਨੂੰ ਲੱਗਦਾ ਹੈ ਕਿ ਹੋਰਾਂ ਦੀ ਜ਼ਿੰਦਗੀ ਜ਼ਿਆਦਾ ਖੁਸ਼ਹਾਲ ਹੈ। ਇਹ ਮਨੋਵਿਗਿਆਨਿਕ ਦਬਾਅ ਪੈਦਾ ਕਰ ਸਕਦਾ ਹੈ ਅਤੇ ਰਿਸ਼ਤਿਆਂ ਵਿੱਚ ਅਸੰਤੁਸ਼ਟੀ ਦਾ ਕਾਰਨ ਬਣਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਨੂੰ ਸਮਝੀਏ ਕਿ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਆਉਂਦੇ ਹਨ। ਟੈਕਸਟ ਮੈਸੇਜਾਂ ਦਾ ਕਈ ਵਾਰ ਗਲਤ ਅਰਥ ਨਿਕਲਣ ਕਰਕੇ ਵੀ ਆਪਸੀ ਰਿਸ਼ਤਿਆਂ ਵਿੱਚ ਖਟਾਸ ਪੈਦਾ ਹੋ ਜਾਂਦੀ ਹੈ ਜਾਂ ਘਰ ਪਰਿਵਾਰ ਵਿੱਚ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੁੰਦਾ ਹੈ ਅਤੇ ਪਰਿਵਾਰ ਟੁੱਟਣ ਕਿਨਾਰੇ ਵੀ ਪਹੁੰਚ ਜਾਂਦੇ ਹਨ। ਨੌਜਵਾਨ ਵਰਗ ਸੋਸ਼ਲ ਮੀਡੀਆ ਦਾ ਸਭ ਤੋਂ ਵੱਧ ਇਸਤੇਮਾਲ ਕਰਦਾ ਹੈ। ਇਹ ਉਹਨਾਂ ਲਈ ਸਿੱਖਣ, ਸਿਖਾਉਣ, ਮਨੋਰੰਜਨ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਵੱਡਾ ਮੰਚ ਵੀ ਹੈ, ਪਰ ਇਸ ਦੀ ਲੋੜ ਤੋਂ ਵੱਧ ਵਰਤੋਂ ਪੜ੍ਹਾਈ ਅਤੇ ਸਮਾਜਿਕ ਜੀਵਨ 'ਤੇ ਨਕਾਰਾਤਮਕ ਪ੍ਰਭਾਵ ਪਾ ਰਹੀ ਹੈ। ਮਾਪਿਆਂ ਅਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਸੰਤੁਲਿਤ ਵਰਤੋਂ ਬਾਰੇ ਜਾਣਕਾਰੀ ਦੇਣ ਅਤੇ ਉਹਨਾਂ ਨੂੰ ਅਸਲੀ ਜ਼ਿੰਦਗੀ ਦੇ ਰਿਸ਼ਤਿਆਂ ਦੀ ਮਹੱਤਤਾ ਸਮਝਾਉਣ। ਸਾਨੂੰ ਚਾਹੀਦਾ ਹੈ ਕਿ ਅਸਲੀ ਰਿਸ਼ਤਿਆਂ ਨੂੰ ਪਹਿਲ ਦੇਈਏ, ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਈਏ ਅਤੇ ਸੋਸ਼ਲ ਮੀਡੀਆ ਨੂੰ ਸਿਰਫ ਇੱਕ ਸਹਾਇਕ ਮਾਧਿਅਮ ਵਜੋਂ ਵਰਤੀਏ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਸਾਡੇ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਸਦਾ ਕਿਵੇਂ ਇਸਤੇਮਾਲ ਕਰਦੇ ਹਾਂ। ਸੌ ਹੱਥ ਰੱਸਾ ਸਿਰੇ 'ਤੇ ਗੰਢ ਵਾਲੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਨੇ ਸਾਡੇ ਜੀਵਨ ਵਿੱਚ ਕ੍ਰਾਂਤੀ ਲੈ ਆਉਂਦੀ ਹੈ, ਪਰ ਨਾਲ ਹੀ ਇਹ ਸਾਨੂੰ ਇੱਕ ਜ਼ਿੰਮੇਵਾਰ ਵਰਤੋਂਕਾਰ ਬਣਨ ਦੀ ਵੀ ਮੰਗ ਕਰਦੀ ਹੈ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਮਾਜਿਕ ਰਿਸ਼ਤੇ ਸਾਡੇ ਜੀਵਨ ਦੀ ਬੁਨਿਆਦ ਹਨ। ਇਹਨਾਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਤਕਨਾਲੋਜੀ ਅਤੇ ਮਨੁੱਖੀ ਸੰਬੰਧਾਂ ਵਿੱਚ ਸੰਤੁਲਨ ਬਣਾਈ ਰੱਖੀਏ। ਸਾਨੂੰ ਇਹ ਵੀ ਸਮਝਣਾ ਪੈਣਾ ਹੈ ਕਿ ਅਸਲੀ ਖੁਸ਼ੀ ਸਕਰੀਨ 'ਤੇ ਨਹੀਂ ਸਗੋਂ ਰਿਸ਼ਤਿਆਂ ਵਿੱਚ ਹੁੰਦੀ ਹੈ।
1: ਸੋਸ਼ਲ ਮੀਡੀਆ ਅਤੇ ਸਮਾਜਿਕ ਰਿਸ਼ਤੇ, ਹੁਣੇ ਤੁਸੀਂ ਸੁਨੀਲ ਕੁਮਾਰ ਦੀ ਇਹ ਵਾਰਤਾ ਸੁਣ ਰਹੇ ਸੀ। ਪਿਛਲੇ ਦਿਨੀ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਆਪਣੇ ਕਰੋੜਾਂ ਪ੍ਰਸ਼ੰਸਕਾਂ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ, ਜਿੱਥੇ ਇਹਨਾਂ ਨੇ ਹਜ਼ਾਰਾਂ ਹਿੰਦੀ ਫਿਲਮੀ ਗੀਤ ਗਾਏ, ਉੱਥੇ ਆਸ਼ਾ ਭੋਸਲੇ ਨੇ ਪੰਜਾਬੀ ਫਿਲਮੀ ਗੀਤਾਂ ਨੂੰ ਵੀ ਆਪਣੀ ਮਿੱਠੀ ਆਵਾਜ਼ ਦਿੱਤੀ ਏ। ਅੱਜ ਉਹਨਾਂ ਦੇ ਚੁਣਿੰਦਾ ਫਿਲਮੀ ਗੀਤ ਅਸੀਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ। ਪਹਿਲਾਂ ਥੋੜਾ ਜਿਹਾ ਤੁਹਾਨੂੰ ਆਸ਼ਾ ਭੋਸਲੇ ਦੀ ਜ਼ਿੰਦਗੀ ਬਾਰੇ ਦੱਸਦੇ ਹਾਂ। ਇਹਨਾਂ ਦਾ ਜਨਮ 8 ਸਤੰਬਰ 1933 ਨੂੰ ਸਾਂਗਲੀ, ਮਹਾਰਾਸ਼ਟਰ ਵਿੱਚ ਹੋਇਆ। ਜਿਵੇਂ ਕਿ ਤੁਸੀਂ ਜਾਣਦੇ ਹੋ, ਲਤਾ ਮੰਗੇਸ਼ਕਰ ਇਹਨਾਂ ਦੀ ਵੱਡੀ ਭੈਣ ਸਨ, ਊਸ਼ਾ ਮੰਗੇਸ਼ਕਰ ਛੋਟੀ ਭੈਣ ਸਨ ਤੇ ਹਿਰਦੇ ਨਾਥ ਮੰਗੇਸ਼ਕਰ ਇਹਨਾਂ ਦੇ ਭਰਾ ਸਨ। ਆਸ਼ਾ ਭੋਸਲੇ ਦਾ ਜਨਮ ਹੀ ਸੰਗੀਤ ਨਾਲ ਜੁੜੇ ਪਰਿਵਾਰ ਵਿੱਚ ਹੋਇਆ ਸੀ। आशा।

ਭੋਸਲੇ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਮਸ਼ਹੂਰ ਗਾਇਕ ਤੇ ਨਾਇਕ ਸਨ। ਇਹਨਾਂ ਨੇ ਛੋਟੀ ਉਮਰ 'ਚ ਹੀ ਆਸ਼ਾ ਭੋਸਲੇ ਨੂੰ ਸ਼ਾਸਤਰੀ ਸੰਗੀਤ ਦੀ ਸਿੱਖਿਆ ਦੇ ਦਿੱਤੀ ਸੀ। ਆਸ਼ਾ ਭੋਸਲੇ ਨੇ ਫਿਲਮੀ ਤੇ ਗੈਰ ਫਿਲਮੀ ਤਕਰੀਬਨ 16,000 ਗੀਤ ਗਾਏ ਤੇ ਇਹਨਾਂ ਦੀ ਆਵਾਜ਼ ਦੇ ਦੀਵਾਨੇ ਪੂਰੀ ਦੁਨੀਆ ਵਿੱਚ ਹਨ ਤੇ ਆਸ਼ਾ ਭੋਸਲੇ ਦਾ ਨਾਂ ਸੰਗੀਤ ਦੀ ਵੀ ਸਭ ਤੋਂ ਉੱਚੀ ਹਸਤੀਆਂ ਵਿੱਚ ਸ਼ਾਮਲ ਏ। ਇਹਨਾਂ ਨੇ 14 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ 'ਚ ਗੀਤ ਗਾਏ ਜਿਨ੍ਹਾਂ 'ਚੋਂ ਇੱਕ ਪੰਜਾਬੀ ਏ। ਆਸ਼ਾ ਭੋਸਲੇ ਨੇ ਹਿੰਦੀ ਗੀਤਾਂ ਤੋਂ ਬਾਅਦ ਸਭ ਤੋਂ ਵੱਧ ਗੀਤ ਪੰਜਾਬੀ 'ਚ ਹੀ ਗਾਏ। ਉਹਨਾਂ ਨੇ ਪੰਜਾਬੀ ਦੀਆਂ 98 ਫਿਲਮਾਂ ਦੇ 232 ਗੀਤ ਗਾਏ। 1949 'ਚ ਪੰਜਾਬੀ ਫਿਲਮ ਬਣੀ ਲੱਛੀ, ਜਿਸ 'ਚ ਆਸ਼ਾ ਭੋਸਲੇ ਨੇ ਗੀਤ ਗਾਏ। ਸੰਗੀਤ ਹੰਸਰਾਜ ਬਹਿਲ ਨੇ ਤਿਆਰ ਕੀਤਾ ਸੀ। ਇਹ ਗੀਤ ਲੋਕਾਂ ਦੇ ਬਹੁਤ ਮਨ ਪਾਏ। ਫਿਰ 1950 'ਚ ਪੰਜਾਬੀ ਫਿਲਮ ਮੁਟਿਆਰ 'ਚ 4 ਹਿੱਟ ਗੀਤ ਆਸ਼ਾ ਭੋਸਲੇ ਨੇ ਰਿਕਾਰਡ ਕੀਤੇ। ਇਸ ਤੋਂ ਬਾਅਦ ਤਾਂ ਆਸ਼ਾ ਭੋਸਲੇ ਕੋਲ ਪੰਜਾਬੀ ਮਿਊਜ਼ਿਕ ਡਾਇਰੈਕਟਰਸ ਦੀ ਲੈਣ ਹੀ ਲੱਗ ਗਈ। ਤੇ ਆਓ ਫਿਰ ਉਹਨਾਂ ਦੇ ਗੀਤਾਂ ਦਾ ਆਨੰਦ ਮਾਣਦੇ ਹਾਂ। ਇੱਕ ਫਿਲਮ ਬਣੀ ਮਨ ਜੀਤੇ ਜਗਜੀਤ, ਫਿਲਮ ਬਹੁਤ ਚੱਲੀ ਸੀ। ਇਸ ਦਾ ਇੱਕ ਗੀਤ ਆਸ਼ਾ ਭੋਸਲੇ ਨੇ ਬਹੁਤ ਹੀ ਸੋਹਣਾ ਗਾਇਆ ਏ। ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ, ਮੈਨੂੰ ਤੇਰੀ ਸੌਏ ਮੇਰੇ ਸੱਜਣਾ, ਮੈਂ ਆਂਡ ਸੀਆਂ ਪਾਨੀਆਂ ਵੇ ਆਜਾ ਦਿਲ ਜਾਨੀਆਂ। ਇੰਦਰਜੀਤ ਹਸਨਪੁਰੀ, ਜਿਨ੍ਹਾਂ ਨੇ ਪੰਜਾਬੀ ਫਿਲਮਾਂ ਦੇ ਸੈਕੜਾ ਗੀਤ ਲਿਖੇ ਨੇ, ਇਹ ਗੀਤ ਵੀ ਉਹਨਾਂ ਦਾ ਹੀ ਲਿਖਿਆ ਹੋਇਆ ਏ। ਆਓ ਇਹ ਗੀਤ ਸੁਣੀਏ ਆਸ਼ਾ ਭੋਸਲੇ ਦੀ ਆਵਾਜ਼ ਵਿੱਚ।

ਦੇ ਦਹਾਕੇ 'ਚ ਪੰਜਾਬੀ ਫਿਲਮਾਂ 'ਚ ਆਸ਼ਾ ਭੋਸਲੇ ਨੇ ਰੋਮਾਂਟਿਕ ਦੇ ਨਾਲ ਨਾਲ ਦਰਦ ਭਰੇ ਗੀਤ ਗਾ ਕੇ ਸਰੋਤਿਆਂ ਦਾ ਦਿਲ ਜਿੱਤ ਲਿਆ ਸੀ। 1976 'ਚ ਫਿਲਮ ਬਣੀ ਚੰਗੇ ਮੰਦੇ ਤੇਰੇ ਬੰਦੇ। ਇਸਦਾ ਇੱਕ ਗੀਤ ਤੁਹਾਨੂੰ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਸੁਣਵਾਉਂਦੇ ਹਾਂ। ਗੀਤਕਾਰ ਨੇ ਤੇਜਿੰਦਰ ਤੇ ਸੰਗੀਤਕਾਰ ਸੁਰਿੰਦਰ ਕੋਹਲੀ।

ਇੱਥੇ ਇੱਕ ਜ਼ਿਕਰ ਅਸੀਂ ਹੋਰ ਕਰਨਾ ਚਾਹਾਂਗੇ ਕਿ ਆਸ਼ਾ ਭੋਸਲੇ ਨੇ ਪੰਜਾਬੀ ਧਾਰਮਿਕ ਫਿਲਮਾਂ 'ਚ ਵੀ ਗੁਰਬਾਣੀ ਗਾਇਨ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਰੇਮਨ ਐਸੋ ਕਰ ਸੰਨਿਆਸਾ। ਆਸ਼ਾ ਭੋਸਲੇ ਦੇ ਗਾਇਨ ਕੀਤੇ ਇਹ ਸ਼ਬਦ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਹਨ। ਨਾਨਕ ਨਾਮ ਜਹਾਜ਼ ਹੈ, ਨਾਨਕ ਦੁਖਿਆ ਸਭ ਸੰਸਾਰ, ਦੁੱਖ ਭੰਜਨ ਤੇਰਾ ਨਾਮ, ਮਿੱਤਰ ਪਿਆਰੇ ਨੂੰ ਤੇ ਹੋਰ ਕਈ ਪੰਜਾਬੀ ਅਧਿਆਤਮਕ ਫਿਲਮਾਂ 'ਚ ਆਸ਼ਾ ਭੋਸਲੇ ਨੇ ਬਖੂਬੀ ਗੁਰਬਾਣੀ ਗਾਇਨ ਕੀਤੀ। ਸਰੋਤਿਓ ਫਿਰ 1951 'ਚ ਬਣੀ ਪੰਜਾਬੀ ਫਿਲਮ ਪੋਸਤੀ, ਇਸ ਵਿੱਚ ਆਸ਼ਾ ਭੋਸਲੇ ਨੇ 6 ਗੀਤ ਗਾਏ ਜਿਹੜੇ ਬੜੇ ਹਿੱਟ ਹੋਏ ਸੀ। ਖਾਸ ਤੌਰ ਤੇ ਇਹਨਾਂ ਦਾ ਗਾਇਆ ਇੱਕ ਗੀਤ ਤੂੰ ਪੀਂਗ ਤੇ ਮੈਂ ਪਰਛਾਵਾਂ, ਤੇਰੇ ਨਾਲ ਹੁਲਾਰੇ ਖਾਵਾਂ, ਲਾ ਲੈ ਦੋਸਤੀ ਜਾਂ ਭੈੜਾ ਪੋਸਤੀ। ਮੈਨੂੰ ਯਾਦ ਏ ਕਿ ਤੁਸੀਂ ਵੀ ਇਸ ਗੀਤ ਦੀ ਬਹੁਤ ਫਰਮਾਇਸ਼ ਕਰਦੇ ਰਹੇ ਹੋ। ਗੀਤ ਸੁਣ ਕੇ ਲੱਗਦਾ ਹੀ ਨਹੀਂ ਕਿ ਮਹਾਰਾਸ਼ਟਰ ਦੀ ਜਨਮੀ ਪਲੀ ਆਸ਼ਾ ਭੋਸਲੇ ਪੰਜਾਬੀ ਦਾ ਗੀਤ ਇੰਨਾ ਵਧੀਆ ਗਾ ਸਕਦੀ ਏ। ਗੀਤ ਵਿੱਚ ਇਹਨਾਂ ਦਾ ਸਾਥ ਦਿੱਤਾ ਮੁਹੰਮਦ ਰਫੀ ਨੇ। ਇਹ ਗੀਤ ਬੰਦੇ ਬੰਦੇ ਦੀ ਜ਼ੁਬਾਨ ਤੇ ਸੀ। ਚਾਂਦ ਪੰਡਿਤ ਨੇ ਇਸ ਚੁਲਬੁਲੇ ਗੀਤ ਨੂੰ ਲਿਖਿਆ ਸੀ ਤੇ ਸੰਗੀਤ ਨਾਲ ਸਜਾਇਆ ਸੀ ਸਰਦੂਲ ਕਵਾਤਰਾ ਨੇ। ਲਓ ਆਨੰਦ ਲਓ ਗੀਤ ਦਾ।

ਸਨ 2000 ਵਿੱਚ ਆਸ਼ਾ ਭੋਸਲੇ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਤੇ 2008 ਚ ਇਹਨਾਂ ਨੂੰ ਪਦਮ ਵਿਭੂਸ਼ਣ ਉਪਾਧੀ ਨਾਲ ਨਵਾਜਿਆ ਗਿਆ। 12 ਅਪ੍ਰੈਲ 2026 ਨੂੰ ਸੁਰਾਂ ਦੀ ਮਲਿਕਾ ਆਸ਼ਾ ਭੋਸਲੇ ਨੇ ਆਖਰੀ ਸਾਹ ਲਿਆ ਤੇ ਸਾਰਿਆਂ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ। ਪਰ ਸਦੀਆਂ ਤਾਈਂ ਆਸ਼ਾ ਭੋਸਲੇ ਦੇ ਗਾਏ ਗੀਤ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ। ਉਮੀਦ ਹੈ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੇ ਹੁਣ ਹਰਜੀਤ ਕੌਰ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਏ।

0: ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਵਿਚ ਪੰਜਾਬ ਚ ਸੰਵਿਧਾਨਕ ਦੁਰਵਿਵਹਾਰ, ਵਿਗੜਦੇ ਸ਼ਾਸਨ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਨੇ। ਮੰਗ ਪੱਤਰ ਵਿਚ ਇਹ ਜ਼ਿਕਰ ਕੀਤਾ ਗਿਐ ਕਿ ਮੀਡੀਆ ਰਿਪੋਰਟਾਂ ਤੇ ਜਨਤਕ ਚਰਚਾਵਾਂ ਮੁਤਾਬਕ ਮੁੱਖ ਮੰਤਰੀ ਨੇ ਹਾਲ ਹੀ ਵਿਚ ਨਸ਼ੇ ਦੀ ਹਾਲਤ ਚ ਇਕ ਦਿਨਾਂ ਵਿਸ਼ੇਸ਼ ਵਿਧਾਨ ਸਭਾ ਇਜਲਾਸ ਚ ਸ਼ਿਰਕਤ ਕੀਤੀ ਸੀ, ਜੋ ਚਿੰਤਾ ਦਾ ਵਿਸ਼ਾ ਏ। ਹਾਲਾਂਕਿ ਇਸ ਇਲਜ਼ਾਮ ਨੂੰ ਆਮ ਆਦਮੀ ਪਾਰਟੀ ਵੱਲੋਂ ਨਕਾਰਿਆ ਗਿਐ। ਪਾਰਟੀ ਨੇ ਰਾਜਪਾਲ ਨੂੰ ਮੁੱਖ ਮੰਤਰੀ ਦੇ ਆਚਰਣ ਬਾਰੇ ਵੇਰਵੇ ਸਮੇਤ ਰਿਪੋਰਟ ਮੰਗਣ ਤੇ ਢੁਕਵੇਂ ਸੰਵਿਧਾਨਕ ਉਪਾਅ ਕਰਨ ਦੀ ਬੇਨਤੀ ਕੀਤੀ ਹੈ। ਪਾਰਟੀ ਨੇ ਰਾਜਨੀਤਿਕ ਉਦੇਸ਼ਾਂ ਲਈ ਪੁਲਿਸ ਤੇ ਨਿਆਮਕ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੀ ਸਿੱਧੀ ਤੇ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ ਹੈ। ਸ੍ਰੀ ਜਾਖੜ ਦੇ ਨਾਲ ਬੀਜੇਪੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਤੋਂ ਇਲਾਵਾ ਹੋਰ ਪਾਰਟੀ ਆਗੂ ਵੀ ਮੌਜੂਦ ਰਹੇ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਮੁਹਾਲੀ ਚ ਇਕ ਲੋਕ ਮੇਲੇ ਨੂੰ ਸੰਬੋਧਨ ਕਰਦਿਆਂ ਕਿਹੈ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਸਾਜਿਸ਼ਾਂ ਰਚ ਰਹੀਆਂ ਨੇ, ਕਿਉਂਕਿ ਉਹ ਸੂਬਾ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਤੋਂ ਈਰਖਾ ਕਰਦੀਆਂ ਨੇ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਅੱਜ ਸ੍ਰੀ ਕਾਕੁਲਮ ਜ਼ਿਲ੍ਹੇ ਦੇ ਸੋਮਪੇਟਾ ਮੰਡਲ ਦੇ ਮੁੱਲਾ ਪਲੇਮ ਪਿੰਡ ਵਿਚ ਉਦੈ ਐਕੁਆ ਇੰਡਸਟਰੀਜ਼ ਦਾ ਦੌਰਾ ਕੀਤਾ। ਇੱਥੇ ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ ਦੇ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਨੇ। ਦੌਰੇ ਦੌਰਾਨ ਉਨ੍ਹਾਂ ਨੇ ਮੱਛੀ ਉਤਪਾਦਨ ਵਧਾਉਣ, ਆਮਦਨ ਦੇ ਸਰੋਤਾਂ ਨੂੰ ਵਧਾਉਣ ਤੇ ਸਥਾਨਕ ਨਿਵਾਸੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਤਰੀਕਿਆਂ ਤੇ ਚਰਚਾ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਕੰਬੋਡੀਆ ਦਰਮਿਆਨ ਦੂਜੇ ਫੌਜੀ ਅਭਿਆਸ ਸਿਨਬੈਕਸ ਲਈ ਭਾਰਤੀ ਫੌਜ ਦੀ ਇਕ ਟੁਕੜੀ ਕੰਬੋਡੀਆ ਲਈ ਰਵਾਨਾ ਹੋ ਗਈ ਏ। ਫੌਜ ਦੇ ਜਨਤਕ ਸੂਚਨਾ ਦੇ ਵਧੀਕ ਡਾਇਰੈਕਟਰ ਜਨਰਲ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹੈ ਕਿ 4 ਤੋਂ 17 ਮਈ ਤੱਕ ਹੋਣ ਵਾਲੇ ਇਸ ਅਭਿਆਸ ਦਾ ਉਦੇਸ਼ ਅਰਧ ਸ਼ਹਿਰੀ ਵਾਤਾਵਰਣ ਵਿਚ ਕਾਰਵਾਈਆਂ ਲਈ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਤਾਲਮੇਲ ਨੂੰ ਬਿਹਤਰ ਬਣਾਉਣਾ ਏ। ਇਹ ਅਭਿਆਸ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਕਾਰਜਾਂ ਵੱਲੋਂ ਸ਼ਾਂਤੀ ਰੱਖਿਅਕ ਬਲਾਂ ਵੱਲੋਂ ਕੀਤੇ ਗਏ ਦਹਿਸ਼ਤਗਰਦੀ ਵਿਰੋਧੀ ਕਾਰਜਾਂ ਦੀ ਤਰ੍ਹਾਂ ਹੀ ਕੰਮ ਕਰੇਗਾ। ਨਵੀਂ ਤੇ ਨਵਿਆਉਣਯੋਗ ਊਰਜਾ ਸਕੱਤਰ ਸੰਤੋਸ਼ ਕੁਮਾਰ ਸਾਰੰਗੀ ਨੇ ਅੱਜ ਅੰਤਰਰਾਸ਼ਟਰੀ ਸੂਰਜ ਦਿਵਸ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਚ ਰਨ ਫਾਰ ਦਾ ਸਨ ਮੈਰਾਥਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਸ੍ਰੀ ਸਾਰੰਗੀ ਨੇ ਕਿਹਾ ਕਿ ਸੂਰਜ ਦੀ ਰੌਸ਼ਨੀ ਸਾਰਿਆਂ ਲਈ ਊਰਜਾ ਦਾ ਸਭ ਤੋਂ ਵੱਡਾ ਸਰੋਤ ਹੈ। ਉਨੂਾ ਕਿਹਾ ਕਿ ਸਮਾਗਮ ਸੂਰਜੀ ਊਰਜਾ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਬਿਜਲੀ ਉਤਪਾਦਨ ਦੇ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਰਵਾਇਆ ਜਾ ਰਿਹਾ। ਉਨੂਾ ਦਸਿਆ
1: सूर्य किरण हम लोगों के लिए अल्टीमेट सोर्स ऑफ एनर्जी है। उसका इतना सालों तक हम लोग व्यवहार नहीं कर पा रहे थे, लेकिन आज उसका व्यवहार करके देश में 1,50,000 मेगावाट का इंस्टॉलेशन हो चुका है और भी आगे बढ़ना है हम लोगों को।
0: ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਹੈ। ਇਹ ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਤੇ ਵਿਕਸਿਤ ਕਰਨ ਅਤੇ ਵਿਸ਼ਵ ਪੱਧਰ ਤੇ ਪ੍ਰੈਸ ਆਜ਼ਾਦੀ ਦੀ ਸਥਿਤੀ ਦਾ ਮੁਲਾਂਕਣ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਸਾਲ ਦਾ ਵਿਸ਼ਵ ਪ੍ਰੈਸ ਦਿਵਸ ਪ੍ਰਗਟਾਵੇ ਦੀ ਆਜ਼ਾਦੀ ਦੀ ਪੁਸ਼ਟੀ ਕਰਨ ਤੇ ਪੱਤਰਕਾਰਾਂ, ਆਰਟੀਫਿਸ਼ਲ ਇੰਟੈਲੀਜੈਂਸ ਸਮੇਤ ਤਕਨਾਲੋਜੀ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਭਵਿੱਖ ਲਈ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਵਿਵਹਾਰਕ ਤਰੀਕਿਆਂ ਤੇ ਇਕਜੁੱਟ ਕਰਨ ਦਾ ਇਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 1993 ਚ ਯੂਨੈਸਕੋ ਮਹਾਸਭਾ ਦੀ ਸਿਫਾਰਿਸ਼ ਤੋਂ ਬਾਅਦ ਪ੍ਰੈਸ ਆਜ਼ਾਦੀ ਦਿਵਸ ਦਾ ਐਲਾਨ ਕੀਤਾ ਸੀ। ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਮੂਲ ਦੇ ਵਿਦਿਆਰਥੀ ਅੱਜ ਅੰਡਰ ਗ੍ਰੈਜੁਏਟ ਕੋਰਸਾਂ ਵਿਚ ਦਾਖਲੇ ਲਈ ਰਾਸ਼ਟਰੀ ਯੋਗਤਾ ਤੇ ਦਾਖਲਾ ਪ੍ਰੀਖਿਆ ਨੀਟ ਵਿਚ ਸ਼ਾਮਲ ਹੋ ਰਹੇ ਨੇ। ਦੁਬਈ ਤੇ ਸ਼ਾਰਜਾ ਵਿਚ ਟੈਸਟ ਕੇਂਦਰ ਸਥਾਪਿਤ ਕੀਤੇ ਗਏ ਨੇ। ਪ੍ਰੀਖਿਆ ਦੀ ਨਿਗਰਾਨੀ ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਕੀਤੀ ਜਾ ਰਹੀ ਹੈ। ਦਿੱਲੀ ਦੇ ਵਿਵੇਕ ਵਿਹਾਰ ਖੇਤਰ ਵਿਚ ਅੱਜ ਲੱਗੀ ਭਿਆਨਕ ਅੱਗ ਵਿਚ 9 ਲੋਕਾਂ ਦੀ ਮੌਤ ਹੋ ਗਈ। ਅੱਗ ਬੁਝਾਊ ਵਿਭਾਗ ਮੁਤਾਬਕ ਅੱਗ 4 ਮੰਜ਼ਿਲਾ ਇਮਾਰਤ ਵਿਚ ਲੱਗੀ ਸੀ। ਸਵੇਰੇ ਲਗਭਗ 6:30 ਵਜੇ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਇਮਾਰਤ ਵਿਚੋਂ 15 ਲੋਕਾਂ ਨੂੰ ਬਚਾਇਆ ਗਿਆ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਗ ਵਿਚ ਹੋਏ ਜਾਨੀ ਨੁਕਸਾਨ ਤੇ ਡੂੰਘਾ ਦੁੱਖ ਜ਼ਾਹਰ ਕੀਤੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸੰਧੂ ਨੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਜ਼ਖਮੀਆਂ ਨੂੰ ਹਰ ਜ਼ਰੂਰੀ ਡਾਕਟਰੀ ਸਹਾਇਤਾ ਤੇ ਪੀੜਤਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਖੜੀ ਏ। ਉਨੂਾ ਕਿਹਾ ਕਿ ਸਥਿਤੀ ਤੇ ਲਗਾਤਾਰ ਨੇੜਿਓ ਨਜ਼ਰ ਰੱਖੀ ਜਾ ਰਹੀ ਏ ਤੇ ਪ੍ਰਭਾਵਿਤ ਲੋਕਾਂ ਲਈ ਹਰ ਸੰਭਵ ਸਹਾਇਤਾ ਨੂੰ ਯਕੀਨੀ ਬਣਾਇਆ ਜਾ ਰਿਹੈ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਅੱਜ ਨਵੀਂ ਦਿੱਲੀ ਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮਿਲੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨੂਾ ਕਿਹਾ ਕਿ ਉਨੂਾ ਨੇ ਰੱਖਿਆ ਮੰਤਰੀ ਨਾਲ ਵਿਕਸਿਤ ਬਿਹਾਰ ਪ੍ਰਾਪਤ ਕਰਨ ਦੇ ਟੀਚੇ ਤੇ ਚਰਚਾ ਕੀਤੀ। ਸ੍ਰੀ ਚੌਧਰੀ ਨੇ ਕਿਹਾ ਕਿ ਰੇਲ ਮੰਤਰੀ ਨਾਲ ਮੁਲਾਕਾਤ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਰੇਲ ਸੰਪਰਕ ਨੂੰ ਬਿਹਤਰ ਬਣਾਉਣ ਤੇ ਬਿਹਾਰ ਦੇ ਸਮੁੱਚੇ ਵਿਕਾਸ ਨੂੰ ਤੇਜ਼ ਕਰਨ ਤੇ ਕੇਂਦਰਿਤ ਰਹੀ। ਪੰਜਾਬ ਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ 'ਚ ਅੱਜ ਸਵੇਰੇ ਤੇਜ਼ ਹਵਾਵਾਂ ਤੇ ਗਰਜ ਚਮਕ ਨਾਲ ਦਰਮਿਆਨੇ ਤੋਂ ਭਾਰੀ ਬਾਰਿਸ਼ ਹੋਈ। ਮੋਹਾਲੀ ਸਮੇਤ ਕੁਝ ਇਲਾਕਿਆਂ 'ਚ ਗੜੇਮਾਰੀ ਵੀ ਹੋਈ ਹੈ। ਇਸ ਦੇ ਨਾਲ ਹੀ ਆਮ ਜਨਜੀਵਨ ਪ੍ਰਭਾਵਿਤ ਹੋਇਆ। ਕਈ ਥਾਈਂ ਦਰਖਤ ਉੱਖੜ ਗਏ ਤੇ ਕਈ ਇਲਾਕਿਆਂ 'ਚ ਬਿਜਲੀ ਗੁੱਲ ਰਹੀ। ਕਈ ਥਾਵਾਂ ਤੇ ਦਰਖਤਾਂ ਤੇ ਬਿਜਲੀ ਦੇ ਖੰਭਿਆਂ ਦੇ ਉੱਖੜਨ ਕਾਰਨ